ਜੇ ਹੋਏ ਨਾ ਰਾਇਤ ਗੁੜੇ ਦਲ ਮਾਂ ਸੁਖ ਦਿਨ ਲਾਏ ਕਾ ਯੋਂ ਬੜਾਇਓ ਦਲ ਖਾਨਾ ਲਾਏ ਜੇ ਹੋਏ ਨਾ ਰਾਇਤ ਗੁੜੇ